ਜਾਬੋ ਯਾਰੇ ਓ ਮੋਰ ਕਿਆ ਕੋਈ ਮਾਸੀ ਮੈਨੇ ਕਾ ਦੀਦੀ ਬਹੁ ਬੋਲਾ ਨੀ ਮਸਾ ਡਿੰਗਰੀ ਥੀ ਸਾਡੂ ਲੁਕੀ ਠੰਡੀ ਗਿੱਲਾ ਜੱਟ ਬੋ ਗਿੱਲਾ ਆਲੂ ਕੋ ਸ਼ਾਲੂ ਕੋ ਨਾ ਨੋ ਦੀਆ ਆ ਮਾਓ ਇਹ ਨਾ ਮੁਰਕੇ।